0: サッカー。ワールドカップ2026が応募されます。BGTV でレアコさん。3+3 パスだとウォーレンティー。さらに36,000様とキャッシュバック。サジの 0% EMI コスビダ。ナグリッタバイフクサ。ワールドカップ to ワールドカップ。BGTV。チェーンさんがい。パロンサーさんがい。
1: バニンサニ。何で嫌いかバニ。メロバニウタバニティオ。ジーバニバサトガリハル。ビスタレヨバニソバーバネガ。バーバレバニバンマカテコリンバネガ。अनि त महिना भरिमा कुत्रेके भरायो बाबासँग बैंक गएर जम्मा गरायो समयसँगै हुर्किदै गयो बचत पनि थरीथरी चिन्न लायो जिन्दगी न हो सधैँ किन एक नास हुन्थ्यो र तर पनि मन ढुक्क हुन्थ्यो किनकि मेरो खाता थियो नोबेल बैंकमा मेरो बाबा देखि मेरी छोरी सानी सबैलाई सरेको छ मेरो जस्तै बानी
2: तपाईको नोबेल बैंकमा खाता छ कि छैन त